ਤਿਬਾ ਮੀਹੁਨ ਥੰਮ ਚਕਮ ਗਾ ਬਿੰਗ ਲਿਵਿ ਰਸ ਖਲਾਂਗੇ ਅਧਿ ਇਥਾਂਗਾ ਤਿਬਾ ਮੀਹੁਨ ਮਗੁ ਥ ਦੇਖਿਵਿ ਰਸ ਖਲਾਂਗੇ ਅਧਿ ਇਖਲਾਂਗੇ ਉਡੂੰ ਫਿਮ ਵਿਸਵਿ ਦਿੰਗ ਇਫੇਨੁਗੇ ਸਬਬੂੰ ਤਿਮਨ ਰਸ ਖਲਾਂਗੇ ਫੈਪਿਲਾ ਵੇਲੀਗੇ ਤਫਾਤ ਬਾਵਤ ਨਿਰਵੀ ਮੇ।

0: ਵਕਵੀਅਸ ਨਜ਼ਰ ਵਿਸ ਨੀਹਾਂ ਵਿਸ ਦੀਵਾਨਾ ਨੂੰ ਬੇਚਾਰਾ ਨੂੰ ਸਲਾਮੀ ਵੇ ਤੋਂ ਬਲਮ ਬਣ ਜੇ ਨੋਣੀ ਆਤੋਂ ਫੈਂਗੋ ਸੀ ਜਾਣੇ ਤਾਂ ਦੱਤੋ ਆਗੁਮਣ ਦੈਂ ਐਮ ਐਫ ਆਹੋਗੇ ਖਬਰ ਤੋਗੇ ਅਦਾਹਮ ਕਰੂੰ ਤੱਕ ਬਾਲਾਇਰੁਗ ਮੈਂ ਕੁਰੀਗੇ ਅਭਿਮੀਹਾ ਵਿਕਾਲਾਣ ਕਮ ਬੁਣਾ ਮਸਲੇ ਫੁਲ ਹੂੰ ਬਲਮ ਫੈਸ਼ੀ ਇਹ ਖਬਰ ਇਵਿਗੇਨ ਦੀਆ
1: ਹਾਂ ਹੋਰੀ ਹਾਨੋ ਹੈ ਕਿ ਸਮਾਵੀਆਂ ਗੁਲੇ ਖਬਰ ਤੈ ਬਈ ਇੰਗੇ ਤੈ ਬਹੁਰ ਹਮ ਵਰ ਬੋੜਾ
0: ਇਹ ਨਾ ਵਿਕਾਲਾ ਕਾ ਮੋਦਲੇ ਤੋ ਮੈਂ
1: ਤੈਂ ਇਹਮ ਬੋਨੇਗੇ ਬਿਹਾਰ ਮੇਤੀ ਕੋਮੇ ਗੋਤੇ ਇਸ ਮਸਲਾ ਹੁਸ਼ਾਲਾ ਫ ਮਸਲਾ ਹੁਸ਼ਾਲਾ ਗੇਂ ਮੁੱਦਤ ਜਹਾਫ ਮੇਤੀ ਮਿਹਾਰ
0: ਦਾ ਬਿਰਦ ਕਮੋਗੇ ਅਮਲੇ ਜੱਤੋ ਦੈਂ ਰਾਜ ਮਿਹਾਰ ਹਜ ਦਿਯ ਬੇਫਰੰਗ ਤਰੇਮ ਫਰਤਮ ਗਰੁੱਪ ਰਾਜ ਖਬਰ ਵਿਸ ਸਮ ਫਾਹੋਗੇ ਖਬਰ ਤੋ ਗਤਰੇ ਆਉ ਮਨ ਫਾਹ ਕੋਲ ਦੇ
1: ਹਤਿ ਚਹਰਾ ਉਮੀ ਮੇ ਦੇ ਸਮ ਤਫਸੀਰ ਕੋਲ ਗੁਨ ਮੰਗੇ ਖਬਰ ਗੇ ਨਸਤੇਨ ਅਦੇ ਪ੍ਰੋਗਰਾਮ ਨਿ ਮਾਲਮ ਕੇ ਕੁਰਿੰ ਅਲ ਗੁਨ ਮੇ ਹਮ ਨੂਸ ਤਕ ਵਸ ਪਾਲਾ ਲਾਣ ਦੇ ਅਣੀ ਕਿ ਕੁਲ ਦੇ ਖਬਰ ਨੇ ਤੀ ਮਾ ਗੁਨ ਮੇ ਹਮ ਮੁਹਿੰਮ ਦੇ ਖਬਰ ਤੰਨ ਵਾਲਾ ਫ ਮੇ ਕੁਰ ਕੋ ਦੇ ਮੇ ਦੁ ਆਹ ਦਕ ਮੇ ਮੌਲੂ ਅਣੀ ਕੈਸ ਤੰਨ ਵਾਲਾ ਨਾ ਖਾਸ ਮੁਨਾਸਬਾ ਤਫਾਹ ਗ ਕੁਰਮੁਗ ਸਮਾਲ ਕੰ ਦਿਨੁ ਮੁਹਿੰਮ ਕੰ ਤੱਕ ਕਿ ਕੋ ਬਾਹੀ ਗੇ ਹਮ ਮੇ ਅਲ ਗੁਨ ਮੇ ਮਿਹਾਰ ਹਮ ਖਾਸ ਕੋ ਹੁਰੀਹਾ ਦੀ ਮਾਲਿਕ ਕੇ ਮੋੜੇ ਤੇ ਖਾਸ ਦੁਸਤ ਵਰ ਕੁਲਗਦਕ ਵਰ ਵਰ ਬੁੜੰ ਇਹ ਫਾਹਗ ਕੁਰ ਇਹ ਮੇ ਮੰਮੀ ਕੰ ਕੁਰਮੁਂ ਦਾ ਇਰ ਕੋ ਬੈ ਤੋ ਸਮਾਲ ਕੰ ਦਿਨੁ ਮੁਹਿੰਮ ਕੰ ਤੱਕ ਕਿ
0: ਤਬੇਫਰਮ ਪੀ ਐਸ ਐਮ ਏ ਆ ਮੇਦਰ ਕੋ ਵਿਸ ਨਾ ਨੋਟ ਕੁਰ ਵੇਣ ਤੇ ਨਿਤਰੇ ਹਤਰ ਸੁਮੈਂ ਹੈ ਸੁਮੈਂ ਹੈ ਕੋ ਵਿਸ ਨਾ ਨੋਟ ਖੋਲਦੇ ਵੇਣ ਦਿਰਿਯੋਲ ਮੁਗ ਵਰ ਗਿਨ ਹਾਲਿਤ ਤਕ ਆਉ ਮੈਨਾ ਕੁਰ ਮਤਿ ਲਾਂ ਜਿਹ ਵਰ ਗਿਨ ਫਹਰ ਆਉ ਮੈਨਾਂ ਹਮ ਗੋਇੰ ਹੁਸਵਾ ਫਦ ਉਂਦਗੂ ਦੰਡਗਲ ਤਕ ਆਵਿਸ ਤਿਮਾਵੇ ਐਂ ਨਮਸ ਬੁੱਧਿਵਰਿੰਗੇ ਬੁੱਧਿਵਰਿ ਬਸਤਕੁੰ ਹਿਕਮੈਤਰਿ ਬਸਤਕੁੰ ਆਉ ਗੁਣ ਮੈਨਾਂ ಕೊಮ್ಮೆಸ್ ಕಹಲ ಅಲಿ ಕಮೆ ಫೆನಿಗಿಂದೆ ಹಿಮ ಎಫದ ವಾಹಕತಂ ಅಡುವ ಅವುಗಳ ಅಬದಿಸ್ತಣ್ಣವಾದ ವಾಹಕ್ಕೆ ಫಸಿ ಕೊಂ ವಿಸ್ನಾದ ಮಾ ಹಿಂಗಾಶೆ ಏರೋ ಅವು ಮೆನ್ನ ಕೊಮ್ಮೆಸ್ ಮಗೆ ಫೆನ್ನಾಣೆ
2: ಅಮೆರಿಕಾಗೆ ಕರುಣಸ್ಲುಗೆ ಫುರ್ತಮ ಫಸ್ಟ್ ಲೇಡಿ ಮಿಶೆಲ್ ಒಬಾಮಾಗೆ ಹೆಕುಮೆತರಿ ಬಸ್ಫುಳೆ ಗೌವೆ ಡೋಂಟ್ ಲೆಟ್ ಎನಿವನ್ ಸ್ಪೀಕ್ ಫಾರ್ ಯು ಆ್ಯಂಡ್ ಡೋಂಟ್ ರಿಲೈ ಆನ್ ಅದರ್ಸ್ ಟು ಫೈಟ್ ಫಾರ್ ಯು ಮಾನೇಕಿ ತಿಬಾಗೆ ಬದಲುಗ ವಾಹಕ ದೆಕ್ಕುಮ್ಗೆ ಫುರ್ಸತು ಎವ್ವಸ್ ಮಿಹ ಕಣ್ಣು ದೇಶೆ ಅದಿ ತಿಬಾಗೆ ಹಗ್ಗುಗ ಹುರಸ್ತಕ ಕುರಿಮತಿಲ ನೂತ ಹಂಗುರಾಮಕುರಂ ಎಹೆಂ ಮಿಹುನ ಬರೋಸಾಣುವಾಶೆ
0: ಮಿಹಾರ ಹಿಂಗತ ಆಗೋಮೆಂಡ ನೇಗಿ ತಿಬ್ಬ ವಿಸ್ ಮಿಹಾರ ಆಗೋಮೆಂಗೆ ಫರಾತು ಮೀ ಬೇಬೆ ಫ್ಲೋ ಬಸ್ ಫಿದಾಳುವೆ ಇದು ಮೀ ಏದೆಂ ವರ ದೇರ ಕಮೆ ದೆಂ ಬೇಬೆ ಫ್ಲೋ ಶಕ್ವ ಆಯ್ಸ್ ಕೊರವ್ವ ಕುಮಕು ದೆನ್ ಮಿಸ ಮಾಣುಗ ಕಂ ಹಿಂಗಾಗುವೆ ಕಣ್ಣೆ ದೆನ್ ದಿರಿಯೊಳುಮುಗ ಕೊಮೆ ಮೀ ಹಕ್ಕಿ ವ್ಯಸ್ ಅಮಿಲ್ಲ ವಿಷ್ಣುಮ ಇಹ್ಸಾಸ್ ತಕ ಬೇಣುನ್ ತಕೆ ಹುಣ್ಣಾಣೆ ಮೀ ಹಮ ಯಗಿ ಏ ಮೀ ಹೆಗ್ಗೆ ಕ್ರಿಯಾಲ ಮಕ್ಸದ್ ಎಮ್ಮೆ ಫುರಿ ಹಮಯ ಎಂಗೇನಿ ಹಮ ಯಗೇನು ವಿಸ್ ಎಮೀಹಕ ಅವುಗಂಡುಗೆ ವಿಷ್ಣು ಮಾ ಫಿಕುರ ಖಿಯಾಲ ಅವುಗಂಡವರ ಬೊಡಂ ಎಂಗೇನ ಎಹಮಿಯಕು ನುಹುನ್ನಾ ಇಂಗತ ಎಹಮಿಯಕು ಲವ್ವ ಅವುಗಂಡುಗೆ ಎಹಿಸಾಸ್ತಂ ಅವುಗಂಡುಗೆ ವಿಷ್ಣು ಫಿಕುರು ಎಹಮಿಹುನ ಬುಣದೇ ಉಳ ಫಿಯ ಹಮ
1: ಅಸ್ಲೋ ಬೇನು ಉಳಿದಾಣ
0: ಬೇನು
1: ತೆಂಗಣಿ ಕೈಯಾಕಿ ಹೆಂ ಕಮೆ ವಿಸ್ ತಿಮಾವ ಅಣಿಂಗೆ ತೊ ಹೆಮ್ಮಿಹುಂ ಅಣಿ ಹೆಮ್ ಅಣಿಕಾಗೆ ದಿರೋಳುಗೆ ಕಂಕಮ್ಗೆ ಗೊಣ್ಣಿಮ್ಮ ಖಾಸ್ ಗೊತೆಗ ದೂ ಕೊಲ್ಲಾ ಫಿಯ ಎಮಿ ಹೆಕ್ಕಿ ಮಚ್ಚೆ ಹೆಮ್ಮಿಹುಂಗೆ ನುಫೂಸ್ ಕದವೆ ಅಮಿಲ್ಲ ಮಿನಿವಂ ಕವಿಸ್ ಗೆಲ್ಲೆ ಫಾರ್ ಅಣ್ಣಾಣಿ ದೆಂ ದಿರಿಯೋಳುಮ್ಗೆ ಮೇದಾಣುಗ ಹಮ ಕೊಮ್ಮೆ ಮಿಹ ಕವ್ವಿಸ್ ಬೇ ಇನ್ಸಾಫಾ ಹುರಸ್ತಕ ದತಿತಕ ಕಂತತ್ತಕ ಕುರಿಮತ್ಲಾಂಚೆ ಎಫದ ಹಾಲತ್ತೆ ಅಮಿಲ್ಲ ದಿಫಾ ಹೋಗ ಎಹೆಮ್ಮಿ ಹಕು ತೆದುವೆ ಏಕಂ ಕೊದ್ದು

0: ਰੱਕਾ ਕੋ ਫੋਨ ਫੈਸਾ ਇਨਸਾ ਕਹਿ ਤੇ ਕੁ ਵਾਜਿਬ ਵਾਣਤਾ
1: ਹਜ ਦਿਉ ਮਟਕ ਅਦਕਾ ਫੋਨ ਫੈਸਾ ਇਨ ਜ਼ਕਾ ਦੇਖੇ ਨਤਾ
0: ਅਤੁ ਗੋ ਨ ਗਹਨਾਈ ਜ਼ਕਾ ਤੱਕਾ ਨੇ ਕਿਹਨੇ